0: ਦੇਖੋ ਪਹਿਲੋ ਗਾ ਸੁਣਿਓ ਆਪਾਂ ਗੀਤ ਅਰ ਇੰਨੇ ਸੁਣਨੋ ਚਾਵਤਾ ਹਾ ਮਹਾਦੇਵ ਘਾਟ ਅਮਲੇਸ਼ਵਰ ਸੁ ਡੋਮਨ ਠਾਕੁਰ ਸੁਮਨ ਮਿਥਲੇਸ਼ ਤਾਰਨੀ ਸੂਰਜ ਜਯੋਤੀ ਅਰ ਬਾਬੂ ਰਈਆਸ ਠਾਕੁਰ ਦੌਲਤ ਬਾਗ ਮੁਰਾਦਾਬਾਦ ਸੁ ਜ਼ਫਰ ਹੁਸੈਨ ਨਈਮਾ ਬੇਗਮ ਕਾਸਿਮ ਅਲੀ ਨਦੀਮ ਅਲੀ ਜੁਨੇਦ ਅੱਬਾਸੀ ਅਰ ਬਈ ਦੇਖੋ ਜਗ੍ਹਾ ਵੀ ਲਕਸਰ ਆਜ਼ਾਦ ਨਗਰ ਲਕਸਰ ਹਰਿਦੁਆਰ ਸੁ ਤਾਜ਼ ਮੁਹੰਮਦ ਅੰਸਾਰੀ ਗੁਲਾਮ ਸਾਹਿਬੀਰ ਅਰ ਰਾਹੀ ਮਹਿਰਾਜ ਜਹਾਂ
1: ਔਰ ਇਹਦੇ ਇਲਾਵਾ ਗੋਬਿੰਦਗੜ੍ਹ ਮਾਂਝੀ ਵਲੀ ਕਰਨਪੁਰ ਰਾਜਸਥਾਨ ਸੁ ਰਾਜੂ ਟੁੱਟੇਜਾ ਖੁਸ਼ਦਿਲ ਟੁੱਟੇਜਾ ਉਰਮਿਲਾ ਟੁੱਟੇਜਾ ਗੁੱਡੂ ਜੀਨੂ ਮਨੂ ਸ਼ਿਵ ਸੇਠੀ ਕਰਨਪੁਰੀ ਸਮਾਈਲ ਟੁੱਟੇਜਾ ਅਲਕਸ਼ ਜਾਣੀ ਪਾਇਲਾ ਕਲਾ ਜ਼ਿਲ੍ਹਾ ਬਾੜਮੇਰ ਸੁ ਮੋਹਨ ਲਾਲ ਪ੍ਰਜਾਪਤ ਮਾਣਕ ਦਰਿਆ ਕੁਮਾਰੀ ਊਸਾ ਬਾਲਾ ਹਰਿਆਣਾ ਸਾਥੀ ਨੋਹਰ ਜ਼ਿਲ੍ਹਾ ਹਨੁਮਾਨਗੜ੍ਹ ਰਾਜਸਥਾਨ ਸੁ ਨਰਿੰਦਰ ਸੁਥਾਰ ਮਨੋਜ ਸੁਥਾਰ ਸੀਸਪਾਲ ਸੁਥਾਰ ਪਵਨ ਕੁਮਾਰ ਸ਼ੰਕਰ ਬਿਹਾਰੀ ਸ਼ਿਵ ਕੁਮਾਰ ਸੋਨੂ ਮਿਸਤਰੀ ਅਰ ਮਹਿੰਦਰ ਸੁਥਾਰ ਔਰ ਅਭੇ ਮੈਂ ਆਪਣੇ ਸੁਣਾਵਾ ਆਗਲੋ ਗੀਤ ਤੋਂ ਪਰ ਪਹਿਲੀ ਵੀ ਫਰਮਾਇਸ਼ ਬਤਾਵਾਂ ਕਿ ਆਗਲੋ ਜੋ ਗੀਤ ਮੈਂ ਸੁਣਨ ਵਾਸਤੇ ਜਕੀ ਫਰਮਾਇਸ਼ ਹੈ ਬਾਰਾ ਨਾਮ ਮੈਂ ਪਹਿਲੀ ਬਚੂ ਗੀਤ ਬਾਅਦ ਮੈਂ ਸੁਣਿਆ ਫਰਮਾਇਸ਼ ਬੀਜੀਏ ਗਾਓ ਖਿੰਦਾਸਰ ਤਹਿਸੀਲ ਕੋਲਾ ਜ਼ਿਲ੍ਹਾ ਬੀਕਾਨੇਰ ਸੁ ਕਾਨਾਰਾਮ ਚੌਹਾਨ ਗਾਓ ਕਲਾਨਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੁਮਾਨਗੜ੍ਹ ਸੁ ਯੋਗੇਸ਼ ਕੜਵਾਸਰਾ ਸਚਿਨ ਕੜਵਾਸਰਾ ਸਤੀਸ਼ ਕੜਵਾਸਰਾ ਅਰ ਵਿਕਰਮ ਕੜਵਾਸਰਾ ਗਾਓ ਟੂਕੀਆ ਤਹਿਸੀਲ ਸਣਧਰੀ ਜ਼ਿਲ੍ਹਾ ਬਾੜਮੇਰ ਸੁ ਕ੍ਰਿਸ਼ਨ ਕੁਮਾਰ ਡਾਬੀ ਭੂਪਤ ਕੁਮਾਰ ਡਾਬੀ ਰਾਧਾ ਦੇਵੀ ਡਾਬੀ ਔਰ ਵਿਕਰਮ ਕੁਮਾਰ ਡਾਬੀ ਝੱਜਰ ਹਰਿਆਣਾ ਸੁ ਬਿੱਟੂ ਭਾਟੀਆ ਰੀਤਾ ਭਾਟੀਆ ਰਜਤ ਭਾਟੀਆ ਮਯੰਕ ਭਾਟੀਆ ਅਰ ਪਾਨੀਪਤ ਸੁ ਨਰੇਸ਼ ਮਲਹੋਤਰਾ ਬੇਤਾਬ ਰੇਡੀਓ ਸੁਰਤਾ ਕਲੱਬ ਬਿਹਾਰ ਸੁ ਵਸੀਮ ਅਕਰਮ ਯਾਮਿਨੀ ਖਾਤੂਨ ਅਰ ਗੁੜੀਆ ਖਾਤੂਨ ਇਹਦੇ ਇਲਾਵਾ
0: ਔਰ ਦੇਖੋ ਰੇਲਵੇ ਕਲੋਨੀ ਬਠਿੰਡਾ ਪੰਜਾਬ ਸੁ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੇਸ ਨਾਇਕ ਸੋਭਾ ਨਾਇਕ ਅਰ ਲਾਲਗੜ੍ਹ ਬੀਕਾਨੇਰ ਸੁ ਇੰਨੇ ਸੁਣਨੋ ਚਾਹ ਰਿਹਾ ਹੈ ਅਸਗਰ ਅਲੀ ਪੰਜਾਬਗੀਰ ਅਨਵਰ ਅਲੀ ਮੁਮਤਾਜ਼ ਸੋਨੂ ਟੀਨਾ ਵਹੀਦਾ ਸਾਈਦਾ ਐਮ ਏ ਪਵਾਰ ਖਾਤੂਨ ਬੇਗਮ ਮਾਹਿਰਾ ਕਨੇਰ ਮੋਹਲਾ ਪਟਿਆਲਾ ਸੁ ਬੱਤਾ ਪਰਿਵਾਰ ਹੈ ਮੁਕੇਸ਼ ਨੀਲਮ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਅਰ ਵੰਸ਼ ਬੱਤਾ ਡੂੰਗਰਗੜ੍ਹ ਮੋਮਾਸਰ ਬਾਸੂ ਮੁਹੰਮਦ ਅਸਗਰ ਪਵਾਰ ਨਬੀ ਮੁਹੰਮਦ ਫਾਰੂਕ ਠੇਕੇਦਾਰ ਰਾਬੀਆ ਮੁਨੀ ਬਰਕਤ ਅਰ ਅਸਗਰ ਭਾਈ
1: ਇਹਦੇ ਇਲਾਵਾ ਇੱਕ ਹੋਰ ਆਇਓ ਹੈ ਮਨ ਮੇਲ ਅਬਾਰ ਅਬਾਰ ਭੇਜਿਓ ਹੈ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਸੁ ਹੀਰਾਮਣੀ ਵਰਮਾ ਪਾਰਸ ਮਣੀ ਵਰਮਾ ਪੁਸ਼ਪੇਂਦਰ ਮਣੀ ਵਰਮਾ ਔਰ ਨੋਖੇ ਲਾਲ ਵਰਮਾ ਰਾਮਕੁਮਾਰ ਰੇਵਾੜ ਜੀ ਸਾਦੁਲਪੁਰ ਗੰਗਾਨਗਰ ਸੁ ਭੇਜ ਰਿਹਾ ਹੈ ਇਹਦੇ ਇਲਾਵਾ ਰਾਜਕੁਮਾਰ ਡੂਡੀ ਪ੍ਰਮੋਦ ਡੂਡੀ ਔਰ ਪੁਸ਼ਪੇਂਦਰ ਡੂਡੀ ਹੈ ਇਹ ਜਗ੍ਹਾ ਗਾਓ ਫਰਾਸੀ ਹਰਿਆਣਾ ਸੁ ਭੇਜਿਓ ਹੈ ਔਰ ਬਿਸਨਾ ਰਾਮ ਜੀ ਮਾਨੇ ਊਸ਼ਿਆਂ ਸੁ ਭੇਜਿਓ ਹੈ ਔਰ ਇਹ ਸਗੜਾ ਰੀ ਫਰਮਾਇਸ਼ ਮਤ ਹੈ ਨਿਜ਼ਰ ਕਰੂੰ ਆਪਣੇ ਉਹ ਗੀਤੜ ਲਓ